ਜੀ ਸਰਬਰਾਹ ਜਨਰਲ ਰੋਡਲਿਫ ਹੈਗਲ ਜੀ, ਜੀ ਐਚ ਕਿਊ ਅਹਿਮਦ, ਫੀਲਡ ਮਾਰਸ਼ਲ ਸਿਦਾਸ ਮੁਨੀਰ ਸਾਂ ਮੁਲਾਕਾਤ, ਗੜਿਅਲ ਦਿਲਚਸਪੀ ਵਾਰਨ ਮਾਮਲਨ, ਖਿੱਤੇ ਜੀ ਤਬਦੀਲ ਥੀਂਦੜ ਸੂਰਤ ਹਾਲ ਦੇ ਪਾਈ ਸਹਿਕਾਰ ਐਂ ਫੌਜੀ ਲਾਗਾਪਨ ਕੇ ਵਧੀਕ ਖਤੀ ਡੇਣ ਤੇ ਗਾਲ ਬੋਲ, ਫੀਲਡ ਮਾਰਸ਼ਲ ਪਾਰਾਂ ਲਬਨਾਨੀ ਫੌਜ ਸਾਂ ਦੇ ਪਾਈ ਸਹਿਕਾਰ ਕੇ ਵਧੀਕ ਖਤੀ ਡੇਣ ਵਾਲੇ ਅਜ਼ਮ